0: Isha Basmati Rice, available at Kacha Bazaar, Whitechapel and Beckton Branch. Isha Basmati Rice. Step into the new grand showroom of Kajal's Couture, Southall.
1: At 159 The Broadway, Southall, UB1 1LR.
0: From stunning bridal wear and glamorous party wear to stylish casual outfits for men and women,
1: plus beautiful jewellery and accessories, find everything under one roof. Kajal's Couture, now open 7 days a week.
0: Kajal's Couture, Southall. Style, elegance and occasion wear, all in one destination.
2: काश मेरा मेरी हो जाए, चाहे एक दिन के लिए सही।
3: एक मिनट के लिए मेरे आंखों में देखो।
4: A story full of heart, now on the big screen.
5: ये दिन मेरी जिंदगी का सबसे खूबसूरत दिन है।
2: पर कल तुम्हें ये दिन याद नहीं रहे।
4: Aamir Khan presents Ek Din is now showing in cinemas. Book your tickets and watch it today.
6: ਸਾਡੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਜਨਮ ਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਲਾਈਵ ਦਰਸ਼ਨ ਦੇਖੋ ਸਿਰਫ ਜ਼ੀ ਪੰਜਾਬੀ ਸਕਾਈ 769 ਤੇ ਵਰਜਿਨ ਮੀਡੀਆ 811 ਤੇ ਰੋਜ਼ ਸਵੇਰੇ 3 ਵਜੇ ਤੋਂ 8 ਵਜੇ ਤੱਕ ਸਿਰਫ ਜ਼ੀ ਪੰਜਾਬੀ ਤੇ ਹੀ
7: ਹਰ ਕ੍ਰੰਚੀ ਬਾਈਟ ਮੇ ਇੱਕ ਖਾਸ ਐਥਨਿਕ ਸਵਾਦ ਹਰ ਫਰਾਈਮ ਸ਼ੇਪ ਮੇ ਹੈ ਵੋ ਬਚਪਨ ਕੀ ਯਾਦ
8: ਸਨੈਕ ਟਾਈਮ ਹੰਗਰ ਕੋ ਬਣਾਏ ਔਰ ਬੀ ਟੇਸਟੀ ਵਿਦ ਜੈਮੀਨਸ ਫਰਾਈਮਸ ਇਨ ਡਿਫਰੈਂਟ ਸ਼ੇਪਸ ਐਂਡ ਯਮੀਐਸਟ ਫਲੇਵਰਸ ਲਾਈਕ ਲੈਮਨ ਚਿਲੀ ਮਿੰਟ ਮਨਚੂਰੀਅਨ ਮਸਾਲਾ ਪੇਰੀ ਪੇਰੀ ਔਰ ਸ਼ੇਜ਼ਵਾਨ ਵਿਦ ਬੈਸਟ ਕੁਆਲਿਟੀ ਐਂਡ ਸੇਮ ਐਥਨਿਕ ਟੇਸਟ
7: ਜੈਮੀਨ ਫਰਾਈਮਸ ਅਵੇਲੇਬਲ ਐਟ ਯੋਰ ਨੀਅਰੈਸਟ ਐਥਨਿਕ ਗ੍ਰੋਸਰੀ ਸਟੋਰਸ
9: ਲਾਈਕ ਅ ਰੇਡੀਓ ਨੈਟਵਰਕ Proud to support the Asian Founders Awards by Barclays Eagle Labs and De Montfort University Leicester. Nominate an Asian founder in one of the 9 categories. Log on to LaikaRadio.com and the Laika Radio mobile app for details.
10: Laika Gold, officially London's number one Asian retro music station. Available in Greater London on 10:35 AM, DAB Digital Radio, Alexa and LaikaGold.com.
9: Feel Good Track, brought to you by Dairy Valley.
1: Soft and tender, like grandma's warm hug, Dairy Valley Paneer is made with natural ingredients and zero preservatives. Visit DairyValley.net.